ਤੋਂ ਇੱਥੇ ਹੀ ਸਮਾਪਤੀ ਹੈ। ਹਾਰਦਿਕ ਤੌਰ 'ਤੇ ਗੁਰੂ ਸਾਹਿਬ, ਗੁਰੂ ਕੀ ਸੰਗਤ ਅਤੇ ਉਹਨਾਂ ਸਮੂਹ ਗੁਰੂ ਪਿਆਰਿਆਂ ਦਾ, ਜਿਨ੍ਹਾਂ ਨੇ ਬੜਾ ਸੁੰਦਰ ਸੰਗੀਤਕ ਢੰਗ ਨਾਲ ਇਹ ਸਮਾਗਮ ਰਚਿਆ ਹੈ, ਉਹਨਾਂ ਸਮੂਹ ਦਾ ਧੰਨਵਾਦੀ ਹਾਂ। ਇਤਨੇ ਸਮੇਂ ਵਿੱਚ ਕੀਰਤਨ ਕਰਦਿਆਂ, ਕੋਈ ਵਿਚਾਰਾਂ ਕਰਦਿਆਂ ਬੇਅੰਤ ਅਤਿਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ। ਸਮੂਹ ਦੇ ਧੰਨਵਾਦ ਨਾਲ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਜਗਨਨਾਥ ਨਮੋਸਰ ਤੋਸੋ ਨਦਾਨੀ ਨਮੋਸੋ ਭਿਖਾਰੀ ਮੋਸੋ ਨ ਦੀਨ ਦਿਆਲ ਨ ਤੋਸਰ ਮੋਸੋ ਅਗਿਆਨ ਤੋਸੋ ਵਿਚਾਰੀ ਮੋਸੋ ਨ ਪਤਿਤ ਨ ਪਾਵਨ ਤੋਸਰ ਮੋਸੋ ਬਿਕਾਰੀ ਨ ਤੋਸੋ ਉਪਕਾਰੀ

ਸਤਿਕਾਰਯੋਗ ਸਾਧ ਸੰਗਤ ਜੀ, ਕਲਿਆਣ ਤੇ ਬੇਸਤ ਤੇ ਸ਼ਬਦ ਮੇਰੇ ਲਾਲ ਕੀ ਸੋਭਾ ਆਪ ਨੂੰ ਸੁਣਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਜੀ ਅੰਦਰ ਸ਼ਬਦ ਗਾਇਨ ਕੀਤਾ ਹੈ, ਮੈਂ ਧੰਨਵਾਦੀ ਹਾਂ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ। ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ।

ਰਾਮਕਲੀ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਸਵੇਰ ਸਮੇਂ ਦੇ ਰਾਗਾਂ ਵਿੱਚ ਇਸ ਦਾ ਬੜਾ ਹੀ ਮਹੱਤਵਪੂਰਨ ਸਥਾਨ ਹੈ। ਇਹ ਕਰੁਣਾ ਦਾ ਰਾਗ ਹੈ। ਪਹਿਲਾਂ ਮੂਰਛਨਾ ਕਰਦਾ ਹੈ, ਫਿਰ ਕਰੁਣਾ ਰਸ ਨਾਲ ਭਰਪੂਰ ਕਰ ਦਿੰਦਾ ਹੈ। ਰਾਮਕਲੀ ਜੋਗੀਆਂ ਦਾ ਪਿਆਰਾ ਰਾਗ ਹੈ। ਗੁਰੂ ਮਹਾਰਾਜ ਜੀ ਨੇ ਰਾਮਕਲੀ ਰਾਮ ਮਨ ਵਸਿਆ ਤਾਂ ਬਣਿਆ ਸਿਗਾਰ, ਗੁਰ ਕੇ ਸ਼ਬਦ ਕਮਲ ਵਿਗਸਿਆ ਤਾਂ ਸੌਂਪਿਆ ਭਗਤ ਭੰਡਾਰ ਲਿਖ ਕੇ ਇਸ ਰਾਗ ਦਾ ਮਜ਼ਮੂਨ ਸਪਸ਼ਟ ਕਰ ਦਿੱਤਾ ਹੈ। ਸਿੱਧ ਗੋਸ਼ਟ ਰਾਮਕਲੀ ਸੱਦ ਅਨੰਦ ਸਾਹਿਬ ਦੀਆਂ ਬਾਣੀਆਂ ਇਸੇ ਰਾਗ ਵਿੱਚ ਹਨ। ਓਂਕਾਰ ਦੀ ਬਾਣੀ ਵਿੱਚ ਜੋ ਦੱਖਣੀ ਤਰਜ਼ ਤੇ ਹੈ, ਪ੍ਰਭੂ ਦੇ ਕਰਤਾ ਪੁਰਖ ਹੋਣ ਦਾ ਵਿਸ਼ਵਾਸ ਦ੍ਰਿੜ ਕਰਵਾਇਆ ਹੈ। ਆਨੰਦ ਦੀ ਪ੍ਰਾਪਤੀ ਲਈ ਆਨੰਦ ਸਾਹਿਬ ਵਿੱਚ ਅਧਿਆਤਮਕ, ਧਾਰਮਿਕ ਅਤੇ ਮਨੋਵਿਗਿਆਨਕ ਉਪਦੇਸ਼ ਦਿੱਤੇ ਹਨ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਅਤੇ ਧਿਆਵਤ ਕੋਮਲ ਦੋਨੋਂ ਮਧਿਅਮ ਅਤੇ ਦੋਨੋਂ ਨਿਸ਼ਾਦ ਲੱਗਦੇ ਹਨ, ਬਾਕੀ ਸਵਰ ਸ਼ੁੱਧ ਹਨ। ਇਸ ਰਾਗ ਦੇ ਆਰੋਹ ਵਿੱਚ ਰਿਸ਼ਵ ਸਵਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦੇ ਗਾਉਣ ਦਾ ਸਮਾਂ ਦਿਨ ਦਾ ਪਹਿਲਾ ਪਹਿਰ ਹੈ। ਰਾਮਕਲੀ ਰਾਗ ਵਿੱਚ ਜਿਨ੍ਹਾਂ ਦੋ ਸ਼ਬਦਾਂ ਦਾ ਕੀਰਤਨ ਸਰਵਣ ਕਰੋਗੇ ਉਹ ਹਨ, ਪਹਿਲਾ ਰਾਮਕਲੀ ਰਾਮ ਮਨ ਵਸਿਆ ਤਾਂ ਬਣਿਆ ਸਿਗਾਰ, ਗੁਰ ਕੈ

ਲਿਖਾਵੇਂ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚੇ ਬੜੇ ਚਨਾਕੜੇ ਜਮਾ ਲਿਆ ਹਾਉਨ ਪਾਨ ਕੂੜਿਆ ਮੁਹਕਾ ਲੇ ਦੁੱਧ ਚਾ ਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾ ਲਿਆ।

ਵੱਡਾ ਹੋਆ ਦੁਨੀਦਾਰ ਗੱਲ ਸੰਗਲਕਤ ਚਲਾਇਆ ਅੱਗੇ ਕਰਨੀ ਕੀਰਤ ਵਾਚਿਆ ਬਹਿਲੇਖਾ ਕਰ ਸਮਝਾਇਆ ਥਾਂ ਨਾ ਹੋਈ ਪਾਉਂਦੀ ਸੁਣੀ ਚਾਰੂ ਆਇਆ ਮਨ ਅੰਧੇ ਜੰਗੂ ਆਇਆ।

ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੈ ਵਰਦਾਤਾ ਕੌਣ ਨਹੀਂ ਸਭ ਸੁਣਿਓ ਰੋਕ ਸਭ ਆਇਆ। ਸਤਿਗੁਰ ਮਿਲੇ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਲਿਏ ਨਰਕ ਨਾ ਜਾਈਏ ਜੋ ਪਿੰਡ ਸਬਜ਼ਾ ਦੇ ਖਾਜਿਆ ਗੁਆਈਏ ਜੇ ਲੋੜੇ ਚੰਗਾ ਆਪਣਾ ਕਰਪੁਨੋ ਹੋਣੀ ਸਦਾਈਏ ਜੇ ਜਰਵਾਣਾ ਪਰ ਹਰੇ ਜਰੋ ਇਸ ਕਰਿੰਦੀ ਆਈਏ ਘੋਰੇ ਨਾ ਪ੍ਰੀਏ ਪਾਈਏ।

ਬਿੰਦ ਸਤਿਗੁਰ ਗਿਆਨ ਆ ਪਾਇਆ, ਸਤਿਗੁਰ ਵਿੱਚ ਆ ਪ੍ਰਕਣ ਕਾ ਪ੍ਰੋਡਕਟ ਸੁਣਾਇਆ, ਸਤਿਗੁਰ ਵਿੱਚ ਤਾਂ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸੁਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

जब तब करके वाणी पढ़ के नाम का अभ्यास करके किथे जुड़ने सारी कालना काल के सिख केड़ी अवस्था प्राप्त होगी अवस्था है एक तू तू सिख ने अंत विच तू विच जुड़ गया क्योंकि तू प्राप्ति है मैं विछोड़ा है तू वाहिगुरु की प्राप्ति है तू तू करता तू तू करने वाला उस तू विच जुड़ जाता मैं विच बोलन वाला विछड़ जाता मैं विच विछड़ ए होमे का जिहड़ा कर्म है इस नू वाहिगुरु तू विछोड़ देंदा है फिर मिलदा किस तरह है उसकी रहमत नाल मिल जाता है रहमत द्वारा की मिलना है फिर अपना आप वजा के मुका के पातशाह मैं तेरा तेरा नदी पहाड़ा तू चलती है जंगलों विचो लंघती थलों विचो लंघती किथे चली गई समुंदर कोल चली गई अगो समुंदर भी नदी नू लैण वास्ते जे नदी चलती है ना समुंदर वाले अब प्यारी साध संगत चौबी घंटिया विच एक वेरी समुंदर दे अंदर भी ज्वार भाटा आउंदा है तो उस वेले समुंदर जिधरों नदी का पानी आउंदा है उधर समुंदर तुर पैंदा किस वास्ते नदी नू लैण वास्ते बाबा जी बचन करदे सन जे सिख गुरु वल तुरदा है फिर गुरु दे सिख दे प्यार नू तक गुरु सिख वल तुर पैंदा है आप बां फड़ के सच्ची दरगाह विच लियाउंदा है नहीं तो गुरु नाल जुड़ना बड़ा कठिन है माया कई रूप धार के रुकावटां पाउंदी है बुले शाह ने लिखिया बुलिया रब दे राह विच लख बनाई रब नू मिलन ना देंदी कई वारी तैयार हो जाने हैं भी गुरुद्वारे जाना कीर्तन सुनना है महापुरुषां दे दर्शन उधरों दोस्त आ जाते कोई रिश्तेदार आ जाए किधर चले हैं गुरुद्वारे की जाने है गुरुद्वारे आ मेरे कोल बैठ मैं तेनू मिलन वास्ते आया तो बाबा जी बचन करते सन फिर ए रिश्तेदार दोस्त प्रेरदा है अज गुरुद्वारे ना जा तो बाबा जी वचन करते सन रिश्तेदार नहीं ए कोई दोस्त नहीं ए दोस्त दे रूप विच माया है आखो श्री माया कोई पौंडा नू नहीं कहिंदी ना कोई स्त्री दा नाम माया सोने चांदी दा नाम बाबा जी कहिंदे सन माया नहीं है माया केड़ी चीज है माया पुरावे दा नाम धन गुरु अमरदास पातशाह जी फरमाते हैं कि ए माया केड़ी चीज माया है ए माया जित हर विसरे मोह उपजे पाओ दूजा जिसनों असी माया कहें कारज समझते गुरमुख दान पुन करके गुरु नाल जुड़ जाते तो कई वारी माया कई रूप तार तो इन्हां तों बचना सूरमे दा कम है जिहड़ा पूर्ण प्यार वाला सिख है फिर तुर पैंदा है फिर गुरु उसनों आप अगे लैण वास्ते चरण शरण गुरु एक पैंडा जाए चल भाई साहब जी
ਤੇ ਗੁਰੂ ਦੀ ਸ਼ਰਨ ਗੁਰੂ ਦੇ ਦਰਸ਼ਨਾਂ ਨੂੰ ਸਿੱਖ ਇਹ ਕਦਮ ਰੱਖਦਾ ਹੈ ਤਾਂ ਗੁਰੂ ਸਿੱਖ ਦੇ ਮਿਲਣ ਵਾਸਤੇ ਅੱਗੇ ਲੈਣ ਵਾਸਤੇ ਕਿਤਨੇ ਕਦਮ ਰੱਖਦਾ ਹੈ। ਤਾਂ ਭਾਈ ਸਾਹਿਬ ਜੀ ਲਿਖਦੇ ਨੇ ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਨੇ। ਇਹ ਨਾ ਸਮਝੀਏ ਵੀ ਮੈਂ ਹੀ ਗੁਰੂ ਵੱਲ ਜਾ ਰਿਹਾ ਹਾਂ, ਗੁਰੂ ਵੀ ਤੈਨੂੰ ਲੈਣ ਵਾਸਤੇ ਆਇਆ। ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਜੇ ਇੱਕ ਵਾਰੀ ਤੋਂ ਜਪਿਆ ਹੈ ਵਾਹਿਗੁਰੂ, ਤਾਂ ਭਾਈ ਸਾਹਿਬ ਜੀ ਲਿਖਦੇ ਨੇ ਉਹ ਵਾਹਿਗੁਰੂ ਪਤਾ ਨੀ ਤੈਨੂੰ ਕਿੰਨੇ ਵਾਰੀ ਯਾਦ ਕਰਦੇ। ਉਹ ਯਾਦ ਕਰੀਏ ਵਿਚਾਰ ਕਰੀਏ, ਜਿਸ ਨੂੰ ਵਾਹਿਗੁਰੂ ਯਾਦ ਕਰ ਲਏਗਾ ਉਹ ਨਰਕਾਂ ਨੂੰ ਨਹੀਂ ਜਾਏਗਾ, ਖੁਸ਼ੀ ਇਹਨੂੰ ਵਾਹਿਗੁਰੂ ਨਹੀਂ ਯਾਦ। ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਮੰਤਰ ਕਿਹੜਾ? ਗੁਰਮੰਤਰ। ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ, ਗੁਰਮੰਤਰ ਵਾਹਿਗੁਰੂ ਸ਼ਬਦ। ਬਾਬਾ ਜੀ ਵਚਨ ਕਰਦੇ ਸਨ ਵਾਹਿਗੁਰੂ ਸ਼ਬਦ ਗੁਰਮੰਤਰ ਇਹ ਦਰਗਾਹੀ ਟਿਕਟ ਹੈ। ਇੰਡੀਆ ਜਾਣਾ ਹੋਵੇ ਟਿਕਟ ਲੈਣੀ ਪੈਂਦੀ। ਤੋ ਬਾਬਾ ਜੀ ਬਚਨ ਕਰਦੇ ਸਨ ਇੱਕ ਦਿਨ ਇੱਕ ਵਸਦੀ ਰਸਦੀ ਦੁਨੀਆਂ ਨੂੰ ਛੱਡ ਕੇ, ਧੀਆਂ ਪੁੱਤਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਜਾਣਾ, ਉਥੋਂ ਵਾਸਤੇ ਕਿਹੜਾ ਟਿਕਟ ਹੈ? ਇਹ ਵਾਹਿਗੁਰੂ ਸ਼ਬਦ ਦਰਗਾਹੀ ਟਿਕਟ, ਇਹਨੂੰ ਵੀ ਸੰਭਾਲ ਕੇ ਰੱਖ। ਕਿਧਰੇ ਜੇ ਟਿਕਟ ਨਾ ਹੋਵੇਗਾ ਤਾਂ ਅੱਗੇ ਜਾਣਾ ਹੀ ਮੁਸ਼ਕਿਲ। ਤੋ ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਤਾਹੇ ਸਿਮਰਨ ਬਾਰੰਬਾਰ ਗੁਰ ਹੇਤ ਹੈ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਈ ਸਾਹਿਬ ਜੀ ਲਿਖਦੇ ਨੇ ਸ਼ਰਧਾ ਤੇ ਭਾਵਨਾ ਨਾਲ ਗੁਰੂ ਅੱਗੇ ਜੋ ਭੇਟਾ ਰੱਖੀ ਹੈ ਉਹਦਾ ਫਲ ਪਾਵਨੀ ਭਗਤ ਪਾਏ, ਕੌਡੀ ਅਗਰ ਪਾਗ ਰੱਖੇ ਤਾਹੇ ਗੁਰ ਸਰਵ ਨਿਧਾਨ ਦਾਨ ਦੇਤ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ। ਇਹ ਹੈ ਗੁਰੂ ਤੋਂ ਸਿੱਖ ਨੇ 13 ਵਿੱਚ ਨਦੀ ਤੁਰ ਪੈਂਦੀ ਹੈ, ਸਮੁੰਦਰ ਅੱਗੇ ਤੁਰਨ ਲੈਣ ਵਾਸਤੇ ਆ ਜਾਂਦਾ, ਪੁੱਛਦਾ ਕੌਣ ਹੈ? ਨਦੀ ਕਹਿੰਦੀ ਹੈ ਮੈਂ ਤੇਰੀ ਹਾਂ, ਦੂਰੋਂ ਆਈ ਹਾਂ। ਸਮੁੰਦਰ ਉਸ ਨਦੀ ਨੂੰ ਆਪਣੇ ਵਿਚ ਲੈ ਲੈਂਦਾ, ਫਿਰ ਉਹ ਨਦੀ ਨਦੀ ਨਹੀਂ ਰਹਿੰਦੀ, ਸਮੁੰਦਰ ਹੀ ਬਣ ਜਾਂਦੀ ਹੈ। ਆਖੋ ਸ੍ਰੀ ਔਰ ਕਿਸ ਵੇਲੇ? ਜਿਸ ਵੇਲੇ ਕਹਿੰਦੀ ਹੈ ਮੈਂ ਤੇਰੀ। ਤੋ ਬਾਬਾ ਜੀ ਬਚਨ ਕਰਦੇ ਸਨ ਸਿੱਖ ਨੇ 13 ਵਿਚ ਮਾਇਆ ਮਿਲ ਗਈ ਹੈ ਪਾਤਸ਼ਾਹ ਤੇਰੀ ਕਿਰਪਾ, ਮਾਣ ਵਡਿਆਈ ਮਿਲੇ ਤੇਰੀ ਕਿਰਪਾ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂ, ਜਬ ਆਪਾ ਪਰਤਾ ਮਿਟ ਗਿਆ ਜਪ ਦੇ ਰਹਾ ਤੂੰ। ਬਾਬਾ ਆਨੰਦ ਸਿੰਘ ਜੀ ਮਹਾਰਾਜ ਹਰ ਸਮੇਂ ਤੂੰ ਵਿਚ ਜੁੜੇ ਰਹਿੰਦੇ। ਬਾਬਾ ਜੀ ਸਮਾਧੀ ਲਗਾ ਕੇ ਬੈਠੇ, ਨੇਤਰ ਖੋਲੇ, ਸੇਵਾਦਾਰ ਨੂੰ ਪੁੱਛਿਆ ਬਈ ਘੁੱਗੀ ਕੀ ਕਹਿੰਦੀ ਹੈ? ਬਾਬਾ ਜੀ ਮੈਨੂੰ ਤਾਂ ਪਤਾ ਨੀ ਕੀ ਕਹਿੰਦੀ ਹੈ। ਬਾਬਾ ਜੀ ਕਹਿਣ ਲੱਗੇ ਘੁੱਗੀ ਕਹਿੰਦੀ ਹੈ ਇੱਕੋ ਤੂੰ ਇੱਕੋ ਤੂੰ ਇੱਕੋ ਤੂੰ, ਛੋਟਾ ਜਿਹਾ ਜਾਣਾ ਘੁੱਗੀ ਦੀ ਆਵਾਜ਼ ਵਿਚੋਂ ਹੀ ਤੂੰ ਬਾਬਾ ਜੀ ਨੇ ਪ੍ਰਗਟ, ਅੰਦਰ ਤੂੰ ਜੋ ਵਸੇ। ਕਰੋਲ ਦੇ ਟਿੱਬੇ ਤੇ ਬਾਬਾ ਜੀ ਗਏ, ਉਥੇ ਸ਼ਾਮ ਨੂੰ ਬੀਂਡਾ ਬੋਲਦਾ ਸੀ ਛੋਟਾ ਜਿਹਾ ਜਾਣਾ। ਸਰ ਹਰਚੰਦ ਸਿੰਘ ਜੀ ਪਟਿਆਲੇ ਵਾਲੇ, ਬਾਬਾ ਜੀ ਕਹਿਣ ਲੱਗੇ ਹਰਚੰਦ ਸਿੰਘ ਇਹ ਕੀ ਬੋਲਦਾ? ਪਾਤਸ਼ਾਹ ਮੈਨੂੰ ਪਤਾ ਨੀ। ਬਹਾਦੁਰ ਕਹਿਣ ਲੱਗੇ ਹਰਚੰਦ ਸਿੰਘ ਇਹ ਕਹਿੰਦਾ ਮੈਂ ਤੇਰਾ ਤੇਰਾ ਤੇਰਾ। ਬਾਬਾ ਜੀ ਬਚਨ ਕਰਦੇ ਸਨ
तेरा तू परे संसार ही है नहीं आखो से तो सिख ने हर समय तू ही जो सत साच श्री निवास आद पुरख सदत तो तू दी प्राप्ति वास्ते।

ਪਾਰ ਪਿਤਾ ਮਾਤਾ ਕੀ ਪਾਣਾ ਲੈ ਸਕਦਾ ਅੰਦਰ ਪਿੱਛੇ ਪਾਰ ਪਾਰ ਕੀ ਅੰਦਰ ਫੈ

Amen.

Thank you.

ਸਵੇਰ ਦੀ ਰੋਟੀ ਖਾਧੀ ਏ ਕਹਿਣ ਲੱਗਾ ਹਾਂ। ਨਾਮ ਜਪਿਆ ਕਹਿੰਦਾ ਨਹੀਂ ਬਈ, ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਕੀਤਾ ਹੀ ਕਹਿੰਦਾ ਨਹੀਂ। ਪਾਤਸ਼ਾਹ ਕਹਿੰਦੇ ਨੇ ਕੁੱਤੇ ਤੇ ਤੇਰੇ ਵਿੱਚ ਫਰਕ ਕੀ ਹੈ? ਜਿਵੇਂ ਉਸਨੇ ਝੂਠੇ ਭਾਂਡਿਆਂ ਵਿੱਚ ਮੂੰਹ ਮਾਰਤਾ, ਤੇਰੇ ਮੁੱਖ ਵਿੱਚ ਵੀ ਝੂਠ ਹੈ। ਹਜ਼ੂਰ ਬਚਨ ਕਰਦੇ ਨੇ।

ਮੁਰਦੇ ਦੇ ਉੱਤੇ ਕਿਤਨਾ ਹੀ ਸੋਹਣਾ ਕੱਪੜਾ ਪਾ ਦਿਓ ਪਰ ਕਹਿੰਦੇ ਉਸ ਨੂੰ ਖੱਪਣ ਹੀ ਨੇ। ਕਿਤਨਾ ਸ਼ਿੰਗਾਰ ਕਰ ਦਿਓ ਪਰ ਮੁਰਦੇ ਦੀ ਕੋਈ ਕੀਮਤ ਨਹੀਂ, ਮੁਰਦਾ ਮੁਰਦਾ ਹੀ ਹੈ। ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਜੋ ਇਨਸਾਨ ਸਮਝਦਾ ਮੈਂ ਕੱਪੜੇ ਬੜੇ ਸੁੰਦਰ ਪਾਏ ਹੋਏ ਨੇ ਉਹ ਤਾਂ ਮੁਰਦੇ ਦੇ ਉੱਤੇ ਸ਼ਿੰਗਾਰ ਹੈ। ਹਜ਼ੂਰ ਬਚਨ ਆਖਦੇ ਨੇ

ਅਸੀਂ ਇੱਥੋਂ ਦੇ ਸਟੋਰਾਂ ਵਿੱਚ ਵੇਖਿਆ ਪਤਾ ਨਹੀਂ ਕਿਤਨੇ ਕਿਤਨੇ ਵਿਟਾਮਿਨ ਦੀਆਂ ਗੋਲੀਆਂ ਭਰੀਆਂ ਨੇ, ਕਿਧਰੇ ਏ, ਕਿਧਰੇ ਬੀ, ਕਿਧਰੇ ਸੀ, ਡੀ, ਹਰ ਮਨੁੱਖ ਖਾਂਦੇ ਜਿਸ ਵਿਟਾਮਿਨ ਦੀ ਕਮੀ ਹੈ। ਖਾਣ ਪੀਣ ਦੀ ਕਮੀ ਕੋਈ ਨਹੀਂ, ਰੱਜ ਕੇ ਖਾ ਰਿਹਾ ਬੰਦਾ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੂੰ ਜਿਤਨੇ ਮਰਜ਼ੀ ਰਸ ਖਾ, ਇਹਨਾਂ ਵਿੱਚ ਤਾਕਤ ਨਹੀਂ ਮਿਲੇਗੀ, ਇਹ ਤਾਂ ਰੋਗ ਬਣ ਕੇ ਨਿਕਲਣਗੇ ਜੇ ਤੇਰੇ ਹਿਰਦੇ ਦੇ ਅੰਦਰ ਨਾਮ ਨਹੀਂ ਆਇਆ। ਪਾਤਸ਼ਾਹ ਕਿਤਨੀ ਦਾਅਵੇ ਨਾਲ ਗੱਲ ਕਰਦੇ ਨੇ।

ਸਭ ਕੂੜ ਦਾ ਪਸਾਰਾ ਹੈ। ਜੋ ਅਡੰਬਰ ਮਨੁੱਖ ਤੂੰ ਰਚਿਆ ਪਾਤਸ਼ਾਹ ਕਹਿੰਦੇ ਨੇ ਇੱਕ ਅਡੰਬਰ ਕੇ ਲੱਖਾਂ ਅਡੰਬਰ ਰਚ ਲੈ, ਅਖੀਰ ਨਤੀਜਾ ਕੀ ਨਿਕਲੇਗਾ।

ਨਾਮ ਮਿਲੇਗਾ ਉਹਨਾਂ ਨੂੰ ਜਿਨ੍ਹਾਂ ਨੂੰ ਵਾਹਿਗੁਰੂ ਆਪ ਦੇਵੇਗਾ। ਹੁਣ ਅਸੀਂ ਆਖਾਂਗੇ ਜਦੋਂ ਦੇਵੇਗਾ ਲੈ ਲਾਂਗੇ, ਨਹੀਂ ਤੂੰ ਰੋ ਅਰਦਾਸ ਕਰ, ਪਾਤਸ਼ਾਹ ਜੇ ਨਹੀਂ ਲਿਖਿਆ ਲਿਖ ਦੇ। ਇਤਨਾ ਤੇ ਤੂੰ ਕਰ ਸਕਦੇ, ਉਹਦੀ ਕਲਮ ਨਾਲ ਪਿਆਰ ਕਰ, ਉਹਨੂੰ ਚੁੰਮ, ਉਹਨੂੰ ਅਰਦਾਸ ਕਰ। ਦਾਤਾ ਜੇ ਲੇਖ ਨਹੀਂ ਲਿਖਿਆ ਤੂੰ ਲਿਖ ਸਕਦੇ, ਤੇਰੇ ਹੱਥ ਬਹੁਤ ਕੁਛ ਹੈ। ਤੂੰ ਆਪਣਾ ਫਰਜ਼ ਨਿਭਾ, ਅਗਲਾ ਆਪਣੇ ਆਪ ਫਰਜ਼ ਸਮਝੇਗਾ। ਬੱਚੇ ਦਾ ਕੰਮ ਹੈ ਰੋਣਾ, ਮਾਂ ਦਾ ਕੰਮ ਹੈ ਰੋਣਾ ਸੁਣ ਕੇ ਉਹਨੂੰ ਦੁੱਧ ਦੇਣਾ। ਇਸ ਲਈ ਮਿਲੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਆਪ ਦੇਵੇਗਾ। ਦੇਵੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਲੋੜ ਹੀ ਨਹੀਂ, ਉਹਨਾਂ ਨੂੰ ਕੀ ਮਿਲ ਰਿਹਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

साथ में कोई ना साथ बिन साथ ना दिसे जग विच कोआ रहो संत हाटो।

संत जना मेरे राम। नदी दे पानी नू आराम नहीं आउंदा क्योंकि इहदे अंदर शौ सागर दे मिलन दा तरल है, क्योंकि पानी शौ सागर तो ही विछड़िया है। हुकम विच बदलां दा रूप धार के वधिया फिर ठहरिया नहीं, इहदे अंदर तड़प है, पत्थरां दीआं चोटां सहारदा, जंगलां विचों लंघदा, फलां नूं चीरदा, भज्जा जांदा। इहदा निशाना शौ सागर। इसे तरह प्यार वालियां रूहां प्यारे दे रस्ते ते तुरदी ही रहिंदी, जिहड़ा तुरे ही नहीं है वो पहुंचेगा। तुरन वाले नूं आस कदे ना कदे तो पहुंच, इस जन्म नहीं तो अगले जन्म ही से, पर आस तो मन विच दर्शना दी प्यास तो, प्यास बुझ जाए मुबारक है, जे अंदर प्यास लगी है तो धन गुरु अर्जन देव पातशाह जी उस प्यार वाली रूह तो भी कुर्बान जांदे। जिस जन को प्रभ दर्द प्यासा नानक ताके बल बल जुड़े है मालिक दी आराधना। सूरज ने अख खोली उठे और नदी दे कंडे कंडे तुरिया जाने, चादर दी बुकल मारी, साईं दे सिमरन ते बाणी दीआं तुकां पढ़दे। अचानक ही सामने तकिया कोई इंसान है, दूरों भज के आउंदा है पर नदी दे किनारे ते आके खड़ो जा। एक वेरी भी दूजी वेरी भी भज के आया, तीजी वेरी जिस वेले भज के आया, ਇਹ ਕੁਛ ਕਰਨਾ ਚਾਹੁੰਦਾ ਸੀ ਕਿ ਸੋਹਣੇ ਹੱਥ ਨੇ ਇਸ ਦੀ ਬਾਂਹ ਫੜੀ ਤੇ ਪਿਆਰ ਨਾਲ ਪੁੱਛਿਆ ਕਿਉਂ ਬਈ ਕੀ ਕਰਨ ਲੱਗਾ ਹੈ। ਕੋਈ ਸੁੰਦਰ ਮੂਰਤੀ ਹੈ ਜਿਸ ਦੇ ਚਿਹਰੇ ਤੇ ਬੜਾ ਨੂਰ ਹੈ, ਅੱਖਾਂ ਵਿੱਚ ਮਸਤੀ, ਕਿਉਂਕਿ ਅੰਮ੍ਰਿਤ ਵੇਲੇ ਜਾਗਣ ਵਾਲਾ, ਗੁਰੂ ਦੀ ਬਾਣੀ ਪੜ੍ਹਨ ਵਾਲਾ ਗੁਰਸਿੱਖ ਜਿਹੜਾ ਹੈ ਉਸਦੇ ਚਿਹਰੇ ਤੇ ਕੋਈ ਅਗੰਮੀ ਖੇੜਾ। ਅਯਾਸ਼ ਇਨਸਾਨ ਪਾਪ ਕਰਨ ਵਾਲਾ ਉਹਦੇ ਚਿਹਰੇ ਤੇ ਕਦੇ ਵੀ ਇਹ ਵਸਤੂ ਨਹੀਂ ਆਉਂਦੀ। ਅਮੀਰ ਦਾ ਧਨ ਬੈਂਕਾਂ ਵਿੱਚ ਪਿਆ ਹੈ ਉਹਦਾ ਮੱਥਾ ਚਮਕਦਾ, ਪਰ ਇਹ ਝੂਠਾ ਧਨ ਹੈ। ਜਿਹਨਾਂ ਗੁਰਸਿੱਖਾਂ ਨੇ ਸੱਚ ਦਾ ਵਣਜ ਕੀਤਾ ਹੈ, ਨਾਮ ਰੂਪੀ ਧਨ ਇਕੱਠਾ ਕੀਤਾ ਹੈ, ਉਹਨਾਂ ਦੇ ਮਸਤਕ ਤੇ ਵੀ ਚਮਕ ਹੁੰਦੀ। ਪਾਣੀ ਚ ਲਿਖਿਆ ਜੇ ਕੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕਦੇ, ਬਾਣੀ ਪੜ੍ਹਨ ਵਾਲੇ ਦੇ ਮਸਤਕ ਤੋਂ ਹੀ ਜਾਪਦਾ ਕਿ ਇਹ ਲਗਨ ਵਾਲਾ। ਕੀ ਕਰਨ ਲੱਗਾ ਹੈ ਇਹਨੇ ਕਿਹਾ ਮੈਨੂੰ ਛੱਡ ਦਿਓ, ਮੈਂ ਇਸ ਦੁਨੀਆਂ ਤੋਂ ਤੰਗ ਆ ਗਿਆ। ਤੰਗ ਆ ਕੇ ਕੀ ਕਰਨ ਲੱਗਾ ਹੈ
کہنے لگا میں چھال مار کے ندی وچ مرنا چاہوں سونی صورت مسکرا کے اس طرح کا مرنا یہ ٹھیک ہے. اس طرح کا مرنا یہ آتم گھات کہ جو آتم کاتی ہے بانی لکھا ہے آتم کاتی جگت کسائی جس نے اپنی آتما کا کات کی اس طرح کا مرنا ٹھیک نہیں. کیوں مرنا ہے میں بڑا دکھی میں دنیا تو تنگ آ گیا کارن جی میں کدے مایا تاری سن میرے کاروبار چلتے سن فرما چلدی سن دیسا بدیسا وچ میرا کار وہار سارے شہر وچ اتنے تک میری کوٹھی دے دروازے کے دربان ہر ویلے کھڑوتا رہتا. میرا حکم سی کہ کوئی منگتا بے آدت مہاپرش میرے دروازے تے نہ آئے. جی غلطی نال آ بھی جائے تو دربان نو حکم سی انہوں اگے توڑ دینا ہے انہوں دینا کچھ نہیں. اسی طرح پر ایک دن کوئی سائیں دا پیارا مہاپرش آ گیا. اس نے آ کے صدا کیتی رب دیاں داتاں پراپت کرن والے ہو رب دے نام تے کچھ دیو بھوک لگی ہے بڑی بلوان. فرید نے لکھے موتوں بھوک بری رات کھا دنے پھر کھڑی بھوکا انسان کئی طرح دیا غلطیاں کر جا پاپ کر جا مہاپرش کسی پیار چا کے صدا دیتی دربان نے کیا اگے جاؤ ایتھو کچھ نہیں ملے گا. پر مہاپرش ہس پہ کہنے لگے کیوں نہیں ملے گا جی تو ایتھے کچھ نہ ہوئے تو کچھ نہیں ملے گا تے جی میرے سائیں نے سب کچھ دیتا ہے تو سائیں دے نام تے منگدا کچھ دے. دروان نے پھر اس نو کہا بھائی اے ٹھیک ہے محل ہے اندر بےت پدارتھ ہے پر سڈے سیٹ دا حکم نہیں ہے کسی نے کچھ دے اس واسطے چلا جا مہاپرش میں نہیں جاؤں گا. مہاپرش پیاری ساتھ سنگت تو جا ایڈے وسدے رستے گھر تو خالی. دربان نے پھر بھی سمجھایا مہاپرش نہیں گئے آخرکار میں اندروں باہر آ گیا تکیا دربان نو پوچھے دربان یہ کیوں کھڑوتا ہے سیٹ جی بڑا کیا ہے جانا نہیں چلا جا. مہاپرش ہستا کہنے لگے نہیں جانا کچھ لے کے میں نو کرو دا صاحبان شری سکھمنی صاحب جی دے اندر آپ روز پڑھتے گن گاوت تیری اتر سمیل جو جو صاحب دے گن گاؤ گے تو من نمرتا چاہے من دن تو غریبی غریبی کا کہ نہیں مطلب میرے کپڑے پانے یا نردن ہونا یہ دلدر کے غریبی کا مطلب ہے نمرتا. کر کرپا جس کے ہردے غریبی وساوے نانک ایہاں مکت آ کے گن گاؤ تیری اتر سمیل برس جائے ہوں میں برس اس واسطے صاحبان گن گاؤ نے سارے وہ صاحب گیان دھیان کس کرم نہ جانا سار نہ جانا تے ہر کری پڑی
जिस बात पूरी गौर से देखी मालिक की रहमत प्राप्त कर रहे हो, आओ मुझसे भी पवित्र करो। आ रही गई।

ਬੜਾ ਵੱਡਾ ਮਜ਼ਾਰ ਫਿਰ ਗੁਰੂ ਘਰ ਦੀ ਸੇਵਾ ਇਹ ਮਹਾਨ ਦਾਤ ਹੈ ਕਿਸੇ ਮਹਾਂਪੁਰਸ਼ ਨੇ ਸੇਵਾ ਦੇ ਮੁਤਲਕ

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਰਾ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ, ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾ ਨਾ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਤੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾ ਸਿੰਘੋ। ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਮਹਾਰਾਜ ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵਾਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਦਾ ਸੀ ਕੀ ਚਾਹੁੰਦਾ ਹੈ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ ਹਜ਼ੂਰ, ਕਹਿੰਦੀ ਚਲਾ ਜਾ

ਲੈ ਲਈ ਬਹਿ ਗਏ। ਨਿਰੰਕਾਰ ਦੀ ਨੇ ਇੱਕ ਪਠਾਨ ਆ ਗਿਆ, ਇਹਦੇ ਕੋਲ ਹਜ਼ਾਰ ਮੋਹਰ ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ ਹਜ਼ਾਰ ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ ਅਸੀਂ ਨੀ ਕਰ ਸਕਦੇ। ਪਠਾਨ ਬੜਾ ਹੈਰਾਨ ਹੋਏ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ। ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ। ਪਠਾਨ ਉਹਦੇ ਕੋਲ ਆ ਗਿਆ, ਇੱਧਰ ਗੰਗਾ ਰਾਮ ਗੋਡੀਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ ਸਿਰ ਚੁੱਕੇ। ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਰ ਦੀ ਉਂਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮਾ ਘਾਬਰਦਾ ਕਿਉਂ ਹੈ, ਲੱਖ ਮੋਰ ਦੀ ਉਂਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ ਕਿਹਦੇ ਨਾਂ ਦੀ, ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ। ਕਿਉਂ ਖਾਨ, ਦਿੱਲੀ ਤੂੰ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ। ਅਦੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਦੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ ਅਸੀਂ। ਹਾਂ ਖੁਸ਼ ਹੋ ਗਿਆ, ਅੱਗੇ ਅੱਗੇ ਸਾਹਿਬ ਜੀ ਤੁਰ ਪਏ, ਪਿੱਛੇ ਪਿੱਛੇ ਪਠਾਨ ਸਜੀ ਦੁਕਾਨ ਤੇ ਸਤਿਗੁਰੂ ਜੀ ਲੈ ਗਏ, ਲੱਖ ਮੋਹਰੇ ਨੂੰ ਗਿਣ ਕੇ ਦੇ ਦਿੱਤੇ। ਪਠਾਨ ਤੁਰ ਪਿਆ, ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅੱਗੇ ਕਦੇ ਨੀ ਵੇਖਿਆ। ਆਖੋ ਸੀ ਪਤਾ ਨੀ ਇਹ ਇਨਸਾਨ ਸੀ ਕਿ ਕੋਈ ਫਰਿਸ਼ਤਾ। ਇਹਦੇ ਦਰਸ਼ਨਾਂ ਵਿੱਚ ਬੜਾ ਆਨੰਦ ਸੀ, ਬੋਲ ਚਾਲ ਬੜਾ ਚੰਗਾ, ਮੇਰੇ ਮਨ ਦੀਆਂ ਬੁੱਝਣ ਵਾਲਾ ਸੀ, ਚਲੋ ਫਿਰ ਇੱਕ ਵਾਰੀ ਦਰਸ਼ਨ ਕਰੀਏ। ਪਠਾਨ ਫਿਰ ਜਿਸੇ ਨੇ ਪਰਦ ਕੇ ਵਾਪਸ ਆਇਆ, ਕੀ ਤੱਕਦਾ ਹੈ, ਨਾ ਦੁਕਾਨ ਹੈ ਨਾ ਦੁਕਾਨਦਾਰ ਹੈ। ਆਖੋ ਸਹੀ ਭਾਈ, ਸੇਵਕ ਕੋ ਨਿਗਤੀ ਹੋਵੇ, ਪਰ ਸੇਵਕ ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੇ ਜੇ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਪਾਵੇ, ਸੇਵਕ ਕੋ ਨਿਗਤੀ ਹੋਵੇ। ਇਧਰ ਲੱਖ ਮੋਰ ਗੰਗਾ ਰਾਮ ਕੋਲ ਆ ਗਈ, ਬਿਜਨਸ ਮੈਨ ਤਾਂ ਅੱਗੇ ਬੜਾ ਸੀ, ਜੋ ਵਪਾਰ ਕੀਤਾ ਅੱਗੇ ਨਾਲੋਂ ਵੀ ਵੱਡਾ ਸੇਵ। ਸਾਰੇ ਸ਼ਹਿਰ ਵਿੱਚ ਗੰਗਾ ਰਾਮ ਫਰਮਾ ਪਈਆਂ ਚੱਲਦੀ। ਇੱਧਰ ਤੀਜੇ ਪਾਤਸ਼ਾਹ ਦੇ ਦਰਬਾਰ ਚ ਇੱਕ ਬੁੱਢਾ ਬ੍ਰਾਹਮਣ ਆ ਗਿਆ, ਹੱਥ ਜੋੜੇ ਪਾਤਸ਼ਾਹ ਮੇਰੇ ਉੱਤੇ ਵੀ ਕਿਰਪਾ ਕਰੋ। ਅਦੂਰ ਕਹਿਣ ਲੱਗੇ ਬ੍ਰਾਹਮਣ ਦੇਵਤਾ ਕੀ ਚਾਹੁੰਦੇ ਪਾਤਸ਼ਾਹ? ਘਰ ਵਿੱਚ ਕਨੇ ਨੌਜਵਾਨ ਹੋ ਚੁੱਕੀ, ਕੋਲ ਸਮਰੱਥਾ ਨਹੀਂ, ਆਪ ਕੁਛ ਮਦਦ ਕਰੋ ਤੇ ਇਹ ਪਾਰਾ ਸਿਰ ਤੋਂ ਲਾ ਦੇ। ਜਿਹਨਾਂ ਘਰਾਂ ਵਿੱਚ ਬੱਚੀਆਂ ਤੈਨੂੰ 500 ਰੁਪਈਆ ਮਿਲ ਸਕੇ, ਮਹਾਰਾਜ ਹੁਕਮ ਕਰੋ। ਅਦੂਰ ਕਹਿਣ ਲੱਗੇ ਸਾਡਾ ਗੁਮਾਸਤਾ ਰਹਿੰਦਾ ਹੈ ਗੰਗਾ ਰਾਮ ਸੇਠ ਦਿੱਲੀ, ਉਹਦੇ ਨਾਂ ਦੀ 500 ਦੀ ਹੁੰਡੀ ਕਰ ਦਿੰਦੇ ਹਾਂ, ਜਾ ਕੇ ਉੱਥੋਂ ਲੈ ਲੈ। ਬ੍ਰਾਹਮਣ ਨੇ ਕਿਹਾ ਸਤ, ਹੁੰਡੀ ਲੈ ਕੇ ਤੁਰ ਪਿਆ, ਦਿੱਲੀ ਪਹੁੰਚਿਆ, ਪੁੱਛਦਾ ਪਛਾਂਦਾ ਸੇਠ ਗੰਗਾ ਰਾਮ ਅੱਗੇ ਕੀ ਸਿਲਸਿਲਾ, ਉਸੇ ਤਰ੍ਹਾਂ ਦਰਬਾਰ ਖੜੋਤਾ ਸੀ। ਅੰਦਰ ਮੁਨੀਬ ਵਹੀਆਂ ਲੈ ਕੇ ਬੈਠੀਆਂ, ਬੜੇ ਸਾਰੇ ਗੱਦੇ ਉੱਤੇ ਸੇਠ ਗੰਗਾ ਰਾਮ ਬੜੇ ਟੌਰ ਨਾਲ ਬੈਠਾ ਹੋਇਆ, ਲੈਣ ਦੇਣ ਹੋ ਰਹੇ। ਬ੍ਰਾਹਮਣ ਅੰਦਰ ਜਾਣ ਲੱਗਾ, ਦਰਬਾਰ ਨੇ ਰੋਕਿਆ, ਖੈਰ ਜਾ, ਕੋਈ ਮੰਗਤਾ ਹੈ? ਕਹਿਣ ਲੱਗਾ ਮੰਗਤਾ ਨਹੀਂ, ਅੰਦਰ ਕਿਉਂ ਜਾਂਦਾ? ਸੇਠ ਨੂੰ ਮਿਲਣਾ, ਕਿਉਂ? ਮੇਰੇ ਕੋਲ ਹੁੰਦੀ ਹੈ। ਦਰਬਾਰ ਨੇ ਪੰਡਿਤ ਦੇ ਮੂੰਹ ਵੱਲ ਵੇਖਿਆ, ਕਹਿਣ ਲੱਗਾ ਖੈਰ। ਅੰਦਰ ਗਿਆ, ਗੰਗਾ ਰਾਮ ਨੂੰ ਜਾ ਕੇ ਕਿਹਾ, ਮਹਾਰਾਜ ਇਹ ਗਰੀਬੜਾ ਜਿਹਾ ਆਦਮੀ ਹੈ ਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ ਤੇ ਨਾਲ ਕਹਿੰਦਾ ਵੀ ਮੇਰੇ ਕੋਲ ਹੁੰਦੀ ਵੀ। ਗੰਗਾ ਰਾਮ ਨੇ ਸੁਣਿਆ, ਮੱਥੇ ਤੇ ਤਿਉੜੀ ਪਾ ਲਈ, ਦਰਬਾਰ ਨੂੰ ਕਿਹਾ ਅੰਦਰ ਭੇਜ ਦੇ। ਬ੍ਰਾਹਮਣ ਅੰਦਰ ਚਲਾ ਗਏ, ਆ ਬਈ ਕਿੱਦਾਂ ਹੈ? ਬ੍ਰਾਹਮਣ ਨੇ 500 ਰੁਪਈਏ ਦੀ ਹੁੰਦੀ ਕਿਹਨੇ ਕੀਤੀ ਹੈ? ਬ੍ਰਾਹਮਣ ਨੇ ਕਿਹਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ ਤੇਰੇ ਨਾਲ। ਸੋਚ ਸੋਚ ਕੇ ਬ੍ਰਾਹਮਣ ਵੱਲ ਵੇਖ ਕੇ ਕਹਿੰਦਾ ਕਿਹੜਾ ਅਮਰਦਾਸ? ਆਖੋ ਸ੍ਰੀ ਵਾਹਿਗੁਰੂ।

ਉਸ ਨੇ ਧਰਤੀ ਨੂੰ ਪੁੱਤਿਆਂ ਨੂੰ ਪਾਣੀ ਜ਼ਰੂਰ ਮਿਲੀ। ਜਿਸ ਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ। ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ। ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਵੀ ਅਰਦਾਸ ਸਾਡੇ ਕੋਲੋਂ ਵੀ ਕਈ ਭੁੱਲਾਂ

रो रो के चरना में सो रहे। बादशाह मैनू बस हजूर कहने लगे गंगा राम भूल गए हम पर। तो तीजे पातशाह मेरा ने साई कह लगे गंगा राम मैं जा तेन बख्श। गंगा राम एक बारी फिर मंग ले क्योंकि तू मेरी सिखा की सेवा की। गंगा राम ने हथ जोड़े पातशाह हूं मैं नहीं मंगता जो तेन चंगा लगता हो दे। हजूर कह लगे थी गंगा राम तू अगे निरी माया मंगी सी जड़ी माया है माया का अर्थ है मैं आया जिथे मैं आ गई उथे वाहगुरु भुल जा इन माया जगदीश गुसाई तुमरे चरण गंगा राम हूं तेन माया भी देंगे ते नाल एक पदार्थ होर भी देंगे पातशाह करो बख्शिश। हजूर कह लगे गंगा राम स्वास स्वास जपया कर सतनाम बाणी पढ़िया कर सत्संग कराया कर दान पुन कराया कर जे नाम दी बख्शिश तेरे ते होई जे नाम दा तन तेरे कोल होवेगा तो हुण ए माया जिहड़ी है तेरे उत्ते वार नहीं करेगी तेनू वर्ग लाएगी। मुरगाबी पानी च रहिंदी होई पानी तू न्यारी क्यों है कुदरत ने उहदे परां नाल थिंदियाई लाई होंदी पानी विच वी रहिंदी है उड वी जांदी। इसे तरह बाबे ने ग्रस्त नूं ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ ਪਾਣੀ ਦਾ ਅਸਰ ਨਹੀਂ ਹੁੰਦਾ ਜਿਹਨਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜਵੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ ਫਿਰ ਸਮਾਪਤੀ ਕਰੀਏ।

हर जस शरण सुनावना, हर जस शरण सुनावना, तुद आवत मेरा मंत्र।

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲਰੀ ਨਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗਿਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ।

ਨਾਥ ਨਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਿਤ ਨਾ ਪਾਵਨ ਤੋਸਰ ਮੋਸੋ ਬਿਕਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਅਵਗੁਣ।

ਕੌਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਖੇਲੇ ਸਗਲ ਜਗਤ ਚੰਗੀਆਂ ਬੁਰਿਆਂ ਵਾਚੇ ਧਰਮ ਦੂ ਕਰਮੀਆਂ ਬੋ ਅਗਨੀ ਕੇ ਨੇੜੇ ਕੇ ਦੂਰ।

ਤੁਹਾਨੂੰ ਪਿਆਰ ਨਹੀਂ ਦਿਸਦਾ? ਜੇ ਪਿਆਰ ਨਾ ਹੁੰਦਾ ਤੇ ਸਾਰੀ ਰਾਤ ਤੁਹਾਡਾ ਇੰਤਜ਼ਾਰ ਨਾ ਕਰਦੇ। ਭਗਵਾਨ ਆਖਣ ਲੱਗੇ ਹਾਂ ਹੋਵੇਗਾ, ਪਰ ਜੋ ਪਿਆਰ ਬਿਧਰ ਕੋਲ ਸੀ ਨਾ, ਤੇਰੇ ਕੋਲ ਨਹੀਂ ਰਾਜਨ।

ਬਾਬਾ ਜੀ ਕਹਿਣ ਲੱਗੇ ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ ਨੇ, ਆਖਾਂ ਜੀਵਾਂ ਦੂਸਰੇ ਮਰ ਜਾਂਦੇ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਜੀ ਇੱਕ ਦਿਨ ਕਹਿਣ

0: ਵੱਡੀ ਵਡਿਆ ਜਾਣੇ ਤਥਾ ਵੱਡੀ ਵਡਿਆ ਜਾਣੇ ਆਲਾ ਵੱਡੀ ਵਡਿਆ ਬੁੱਝੇ ਸਪਾ ਵੱਡੀ ਵਡਿਆ ਜਾ ਪੁੱਛਣਾ ਦਾਸ ਵੱਡੀ ਵਡਿਆ ਜਾ ਪਿਆ ਨਾਨਕਾ ਨਕਸੀਆ ਕੀਤਾ ਕਹਿਣਾ ਸਭ ਜਾਇ ਮੱਲਾ ਦੂਜਾ
1: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਸ ਨਾ ਜਾਤਾ।

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਫਿਰੈ ਜਨ ਵਿਸਮਾਦ ਕੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਟਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪਰਾਣ
1: ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫ ਵਿਸਮਾਦ ਸਾਧ।

0: ਖੜੀਆਂ ਸਭੇ ਗੋਪੀਆਂ ਪਹਿਰਕਣ ਗੋਪਾਲ ਗਹਿਣੇ ਪਾਉਣ ਪਾਣੀ ਵੈਸਨ ਤੱਚਣ ਸੂਰਜ ਤਾਰ ਸਵੇ ਧਰਤੀ ਮਲ ਤਨ ਮਰਤਨ ਸਰਜਨ ਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਚੱਲੇ ਨੱਚਣ ਗੁਰ ਪੈਰ ਹਰ ਫਿਰ ਸਿਰ ਉਡਰ ਨਾ ਚਾਟੇ ਪਾ।

ਪਾਵਨ ਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਹੋ। ਕੁਝ ਚੋਣਵੇਂ ਸ਼ਬਦ ਮੈਂ ਤੁਹਾਡੀ ਸੇਵਾ ਚ ਪੜ੍ਹਨ ਲਈ ਹਾਜ਼ਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਕਿ ਮੇਰਾ ਨਾਮ ਗੋਬਿੰਦ ਸਿੰਘ ਹੈ ਔਰ ਮੈਂ ਸ਼ਸਤਰ ਦਾ ਖਿਲਾੜੀ ਹਾਂ, ਸ਼ਸਤਰਾਂ ਦਾ ਪੁਜਾਰੀ ਹੈ। ਮੇਰਾ ਜੋ ਵਾਹਿਗੁਰੂ ਹੈ ਉਹ ਸ਼ਸਤਰ ਹੈ ਔਰ ਸ਼ਸਤਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ। ਇਸ ਲਈ ਮੈਨੂੰ ਇਹ ਭਰੋਸਾ ਹੈ ਜਿਸ ਦੇ ਕੋਲ ਸ਼ਸਤਰ ਹੈ ਔਰ ਜਿਸ ਦਾ ਸ਼ਸਤਰ ਦੇ ਉੱਤੇ ਪੂਰਾ ਕੰਟਰੋਲ ਹੈ, ਯਾਨੀ ਪੂਰੀ ਆਰਾਧਨਾ ਜਿਸ ਦੀ ਸ਼ਸਤਰ ਦੀ, ਉਸ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ। ਆਜ ਤੂੰ ਹੀ ਜੱਗ ਵੀਰ, ਤੂੰ ਹੀ ਨਿਸ਼ਾਨੀ ਜੀਤ ਕੀ। ਇਹ ਜੋ ਸ਼ਸਤਰ ਹੈ, ਜੋ ਸ਼ਸਤਰ ਦਾ ਖਿਲਾੜੀ ਹੈ, ਸ਼ਸਤਰ ਦਾ ਪੁਜਾਰੀ ਹੈ, ਸ਼ਸਤਰ ਦੀ ਜੋ ਪੂਜਾ ਕਰਦਾ ਹੈ ਔਰ ਸ਼ਸਤਰ ਨੂੰ ਚਲਾਉਣਾ ਜਾਣਦਾ ਹੈ, ਉਸ ਦੀ ਜੰਗ ਵਿੱਚ ਹਾਰ ਨਹੀਂ ਹੋ ਸਕਦੀ ਔਰ ਸਦਾ ਹੀ ਅਕਾਲ ਪੁਰਖ ਦੀ ਕਿਰਪਾ ਦੁਆਰਾ ਉਸ ਦੀ ਹਰ ਮੈਦਾਨ ਫਤਿਹ ਹੁੰਦੀ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ। ਔਰ ਨਾਲ ਉਹਨਾਂ ਨੇ ਇੱਕ ਗੱਲ ਹੋਰ ਦੱਸੀ, ਉਹਨਾਂ ਕਿਹਾ ਮੈਂ ਸਿੰਘਾਂ ਨੂੰ ਪੰਜ ਪ੍ਰਕਾਰ ਦੀ ਰਹਿਤ ਦਿੱਤੀ ਹੈ ਤੇ ਰਹਿਤ ਦੇ ਨਾਲ ਪੰਜ ਸ਼ਸਤਰ ਵੀ ਦਿੱਤੇ ਹੈ। ਉਹ ਰਹਿਤ ਕੀ ਹੈ ਔਰ ਸ਼ਸਤਰ ਕੀ ਨੇ, ਉਹਨਾਂ ਦੀ ਮੁੱਖ ਵਾਕ ਬਾਣੀ ਤੁਸੀਂ ਸ਼ਰਵਣ ਕਰੋ। ਗੁਰੂ ਸਾਹਿਬ ਕਹਿੰਦੇ

ਜਿਸਨੂੰ ਅਸੀਂ ਪੰਜਾਬੀ ਚ ਟੱਕਾ ਕਹਿੰਦੇ ਪੰਜ ਹਰਫਤਾ ਪੰਜਾਂ ਟੱਕਿਆਂ ਦੀ ਰਹਿਤ ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ। ਧਿਆਨ ਦਿਓ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ ਜੋ ਮੇਰਾ ਪੁੱਤਰ ਹੈ ਉਸ ਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ ਪੰਜ ਹਰਫਤਾ ਨਿਸ਼ਾਨ ਹੈ ਮੇਰੇ ਸਿੰਘ ਦਾ ਧਿਆਨ ਦੇਣਾ ਨਿਸ਼ਾਨ।

ਜੇ ਕੋਤਵਾਲੀ ਉਹਨਾਂ ਨੂੰ ਪਿਸਤੌਲ ਤੇ ਉਹਨਾਂ ਰਾਤ ਹੀ ਖੋਲੇ ਸੀ ਤੇ ਡੰਡੇ ਇਹਨਾਂ ਨੇ ਹੱਥ ਹੀ ਫੜਾ ਦਿੱਤੇ ਸੀ। ਉਹ ਡੰਡੇ ਲੈ ਕੇ ਸੀਸਗੰਜ ਅੰਦਰ ਆਣ ਵੜੇ। ਅਸੀਂ ਡੈ ਸਾ ਕੀਰਤਨ ਕਰਨ ਬਾਬੇ ਨੂੰ ਸਾਡੇ ਰਾਮ ਜਪੋ ਜੀ ਐਸੇ ਐਸੇ, ਹਾਂਜੀ ਇਹ ਰਾਮ ਹੀ ਡੈ ਸੀ ਜਪਣ। ਉਹਨਾਂ ਸਿੱਖਾਂ ਆਣ ਕੇ ਕਿਹਾ ਭਾਈ ਖਾਲਸਾ ਜੀ ਹੁਣ ਰਾਮ ਜਪਣਾ ਛੱਡੋ ਤੇ ਖੰਡੇ ਖੜਕਾਓ, ਪੰਜ ਮਿੰਟ ਤੁਸੀਂ ਹੋਰ ਚੁੱਪ ਕੀਤੇ ਰਹਿ ਤੇ ਤੁਹਾਨੂੰ ਇਹਨਾਂ ਨੇ ਉੱਤੇ ਹੀ ਆਣ ਕੇ ਫੜ ਕੇ ਜਿਉਂਦੇ ਸਾੜ ਦੇਣਾ, ਧੀਆਂ ਤੁਹਾਡੀਆਂ ਖਿੱਚ ਕੇ ਲੈ ਜਾਣੀਆਂ, ਆਹ ਗੋਲਕਾਂ ਗਾਲਕਾਂ ਲੁੱਟ ਕੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਣੀ। ਪੰਜ ਮਿੰਟ ਕੇਵਲ ਰਹਿੰਦੇ, ਜੇ ਕੁਝ ਕਰ ਸਕਦੇ ਤੇ ਕਰ ਲਓ। ਇਹ ਸਾਡੇ ਸਿੰਘ ਸਾਹਿਬ ਬਹਾਦਰ ਮਹਾਰਾਜ ਨੂੰ ਨਮਸਕਾਰ ਬਖਸ਼ਣ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਥਾਪੀ ਦਿੱਤੀ ਔਰ ਇਹਨਾਂ ਕੋਲ ਇੱਕ ਸ਼ਸਤਰ ਸੀ ਜਿਹੜਾ ਸਾਨੂੰ ਬਾਬਾ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਨੇ ਕੀਰਤਨ ਚ ਭੇਟਾ ਦਿੱਤਾ ਸੀ। ਮਹਾਰਾਜ ਨੇ ਪਿਆਰੇ ਖਾਲਸਾ ਜੀ ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣ ਲਓ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਥਾਪੀ ਦਿੱਤੀ ਇਹਨਾਂ ਦੇ ਅੰਦਰ ਵਾਸ ਕੀਤਾ ਉਹ ਸ਼ਸਤਰ ਕੱਢਿਆ, ਤਿੰਨ ਚਾਰ ਸਿੰਘ ਹੋਰ ਸੀ ਉਹ ਇਹਨਾਂ ਦੇ ਨਾਲ ਹੋ ਗਏ ਔਰ ਇਹਨਾਂ ਨੇ ਛਾਲ ਮਾਰ ਕੇ ਬੱਬਰ ਸ਼ੇਰ ਜਿਵੇਂ ਬੱਬਰ ਸ਼ੇਰ ਦੇ ਨਜ਼ਾਰੇ ਉੱਥੇ ਮੈਂ ਵੇਖੇ। ਗੁਰੂ ਗੋਬਿੰਦ ਸਿੰਘ ਦੀ ਬਾਣੀ ਮੈਂ ਪੜ੍ਹਦਾ ਹੁੰਦਾ, ਪਾਪ ਸਮੂਹ ਬਿਲਾਸਨ ਕੋ ਕਲ ਕੀ ਅਵਤਾਰ ਕਹਾਵੇਂਗੇ, ਤੁਰਕੱਛ ਤੁਰੰਗ ਸਪੱਛ ਵੱਡੋ ਕਰਕਾਰ ਕਿਰਪਾਨ ਕੰਮ ਪਾਵੇਂਗੇ, ਨਿਕਸ਼ੇ ਜਿਮ ਕੇਰ ਪਰਬਤ ਤੇ ਤਾਂ ਸੁਰ ਦਿਵਾਲੇ ਪਾਵੇਂਗੇ, ਫਲ ਭਾਲ ਪਿਆ ਸੰਭਲ ਕੇ ਹਰਜੂ ਹਰਿਮੰਦਰ ਆਵੇਂਗੇ। ਉਹ ਮੈਂ ਸੁਣਿਆ ਇਹਦੀ ਇੱਕ ਟੁੱਟ, ਨਿਕਸ਼ੇ ਜਿਮ ਕੇਰ ਪਰਬਤ ਤੇ, ਕੇਰ ਦਾ ਮਤਲਬ ਬੱਬਰ ਸ਼ੇਰ ਹੈ, ਬੱਬਰ ਸ਼ੇਰ ਜਦੋਂ ਭੁੱਖਾ ਹੁੰਦਾ ਹੈ ਉਹ ਜਦੋਂ ਫਿਰ ਪਰਬਤ ਤੋਂ ਪਵਕ ਮਾਰ ਕੇ ਛਾਲ ਮਾਰ ਕੇ ਜਦੋਂ ਮੈਦਾਨ ਚ ਆਉਂਦਾ ਹੈ ਉਹਨੇ ਫਿਰ ਜਿਹੜੇ ਨਾ ਉਹ ਪਤਾ ਕੀ ਲਿਖਿਆ, ਉਹ ਜਿਹੜਾ ਆਪਾਂ ਪੜ੍ਹਦੇ ਹੁੰਦੇ ਗੁਰੂ ਨਾਨਕ ਸਾਹਿਬ ਦਾ, ਹਾਂਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਤਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਤੇ ਅੱਗੇ ਕੀ ਹੈ ਸਿੰਘ ਬੁੱਕੇ ਸਿੰਘ ਫਿਰ ਗੱਜੇ ਤੇ ਕੀ ਹੋਇਆ ਮਿਰਗਾਵਲੀ ਭੰਨੀ ਜਾਏ, ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਇਹ ਬਾਬੇ ਦਾ ਛਾਲ ਮਾਰ ਕੇ ਸੀਸਾਂ ਦੇ ਪੌੜੀਆਂ ਤੋਂ ਤਲਵਾਰ ਇੱਥੇ ਫੜ ਲਈ ਤੇ ਜਕਾਰੇ ਛੱਡਦੇ ਪੰਜ ਪੈ ਭੱਜ ਕੇ ਉਹ ਪੰਜ ਸੱਤ ਪਿੱਛੇ ਵਿਚਾਰੇ ਮੇਰੇ ਵਰਗੇ ਉਹ ਵੀ ਮਗਰ ਮਗਰ ਭੱਜੇ ਆਉਣ ਤੇ ਜਦੋਂ ਉਹਨਾਂ ਵੇਖਿਆ ਦੁਸ਼ਟਾ ਭਈ ਇਹ ਤੇ ਆ ਗਏ, ਤਲਵਾਰ ਇੱਥੇ ਰੱਖੀ ਬਾਬੇ ਜਰਨੈਲ ਸਿੰਘ ਵਾਲੀ, ਉਹ ਚਾਰ ਉਧਾਰ ਜਿਹੜਾ ਸੀ ਨਾ ਫਤਿਹਪੁਰੀ ਵਾਲਾ ਭੱਜ ਉੱਠਾ, ਦਸ ਪੰਦਰਾਂ ਦੰਦ ਟੁੱਟ ਗਏ, ਪੰਜਾਂ ਸੱਤਾਂ ਗੋਡੇ ਟੁੱਟ ਗਏ, ਹੈਂਜੀ ਜਦੋਂ ਭੱਜ ਉੱਠੇ ਨਾਲੇ ਐਂ ਵੇਖਣ ਨਾਲੇ ਭੱਜਣ ਤੇ ਫਿਰ ਇਹ ਕਿੱਥੇ ਖਲੋ ਗਏ। ਇਹਨਾਂ ਆਖਿਆ ਗੱਲ ਸੁਣੋ, ਅਸੀਂ ਗੁਰੂ ਗੋਬਿੰਦ ਸਿੰਘ ਸਿੰਘ ਆ, ਨਾ ਅਸੀਂ ਬੀਬੀ ਨੂੰ ਮਾਰਦੇ ਹਾਂ, ਨਾ ਅਸੀਂ ਬੁੱਢੇ ਨੂੰ ਮਾਰਦੇ ਹਾਂ, ਨਾ ਅਸੀਂ ਬੱਚੇ ਨੂੰ ਮਾਰਦੇ ਹਾਂ, ਨਾ ਅਸੀਂ ਭੱਜਦੇ ਨੂੰ ਮਾਰਦੇ ਹਾਂ, ਅਸੀਂ ਭੱਜਦੇ ਨੂੰ ਵੀ ਮਾਰਦੇ, ਤੁਸੀਂ ਪਿਓ ਦੇ ਪੁੱਤ ਖੜੋ ਜਾਓ ਨਹੀਂ ਤੇ ਅਸੀਂ ਇੱਧਰ ਜਾਂਦੇ ਜਿਹੜੇ ਆ ਆਉਂਦੇ ਨੇ ਉਹਨਾਂ ਨੂੰ ਛੱਡ ਕੇ ਲਾਲ ਕਿਲੇ ਵੱਲ ਭੱਜ ਉੱਠੇ, ਉਹ ਪਹਿਲਾਂ ਹੀ ਅੱਗੇ ਭੱਜ ਉੱਠੇ, ਹੈਂਜੀ ਬਾਰਾਂ ਹਜ਼ਾਰ ਦੁਸ਼ਟ ਇਹ ਸਾਰੇ ਬਾਬਾ ਜੀ ਨੇ, ਮੈਂ ਤੇ ਕਹਿੰਦਾ ਮਹਾਰਾਜ ਇਹਨਾਂ ਨੂੰ ਵਧੀਆ। ਮੈਂ ਸੁਣਾ ਕੇ ਫਿਰ ਮੈਂ ਸਮਾਪਤੀ ਕਰਨੀ ਹੈ ਕਿਉਂਕਿ ਤੁਸੀਂ ਬਹੁਤ ਕੁਝ ਸੁਣ ਰਹੇ ਹੋ, ਚਾਰਵੇਂ ਦੀਵਾਨ ਲੱਗਾ ਰੱਜ ਗਏ ਹੋਵੋਗੇ। ਸਰਵਣ ਕਰੋ ਗੁਰੂ ਗੋਬਿੰਦ ਸਿੰਘ।

की कृपा के सजे हम हैं, सेव करी इन्हीं की भावता।

साबित तुम हर

0: ਖਾਸ ਕੇ ਹੁਣ ਸੰਸਦ ਸੰਗਾ
1: ਖਾਸ ਮੇਰੋ ਇਸ਼ਟ ਸਹਿਤ
0: ਖਾਸ ਮੇਰੋ ਕਈਤ ਬਿਰਦੇ
1: ਖਾਸ ਮੇਰੋ ਪਛਰ ਪਤਾ
0: ਖਾਸ ਮੇਰੋ ਸੁਖੈ।

ਪੌੜੀ ਸੱਚਾ ਸਾਹਿਬੇ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲ ਸੱਚਤਾ ਤਿੰਨੀ ਸੱਚ ਕੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ।

ਪਾਣਾ ਅਨਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪਤ ਗੁਵਾਈ ਵਿਣਾ ਮੈਂ ਕਿ ਥਾਈ ਨਾ ਪਾਈ ਰਹਿ ਪਵਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤ ਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੇ ਸੋ ਪਾਏ ਅਸ ਅੰਦੇ ਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ।

सब न होए दारू सब ना होए दारू पाप कटे धोए नानको खाने बेनती खिन सच।